ਜਿਨ ਸੇ ਬੁੰਦੀ ਰਹਿੰਦੀ ਹਨ ਖੇਲ ਤੇ ਇੰਦੀ ਹਸੀ ਜਿਹਾ ਇਹ ਮਨ ਤੇ ਸਰੀਰ ਕਨੇ ਜੇ ਅਸੀਂ ਜੁੜੋ ਰਿਹਾ ਕਜੋ ਕਿ ਖੇਲ ਥਾਂ ਜੇ ਅਸੂ ਖੁਸ਼ੀ ਮਿਲਦੇ ਹਾਂ ਸੇ ਹੋਰ ਕਿਸੇ ਕੰਮ ਜੇ ਅਸੀਂ ਕਰਨੇ ਥਾਂ ਅਸੂ ਨਾ ਮਿਲਦੇ ਜਿਵੇਂ ਸਮਝ ਲਿਆ ਜੇ ਅਸੂ ਬੜੀ ਹੀ ਜ਼ਿਆਦਾ ਮਾਤਰਾ ਮਾਂ ਜੇ ਅਸੀਂ ਰੋਟੀ ਨਾ ਖਾਣਾ ਚਾਹੀਦੀ ਕਿ ਬੜਾ ਹੀ ਜ਼ਿਆਦਾ ਟਾਈਮਾਂ ਤੱਕ ਜੇ ਅਸੀਂ ਅਸੂ ਭੁੱਖਾ ਜੇ ਅਸੀਂ ਨਾ ਰਹਿਣਾ ਚਾਹੀਦਾ ਕਜੋ ਕਿ ਅਧਿਐਨ ਜੇ ਹਾਸੇ ਮਨ ਰਹਿਤਾ ਹੈ ਰੋਟੀ ਹੀ ਤੈ ਵਿਆਮ ਜੇ ਹਾਸੇ ਸਰੀਰ ਰਹਿਤਾ ਹੈ ਅੱਕ ਭੋਜਨ ਰਹਿ ਜੇ ਅਸੀਂ ਬਰਾਬਰ ਹਾਂ ਤਾਂ ਇਹ ਗੱਲ ਜੇ ਅਸੀਂ ਅਸੂ ਸਮਝਣੇ ਰਹੀ ਜੇ ਅਸੀਂ ਕੋਸ਼ਿਸ਼ ਕਰਨਾ ਚਾਹੀਦੇ ਹਾਂ ਅਤੇ ਅੱਕ ਖਿਲਾੜੀ ਜੋ ਜੇ ਅਸੀਂ ਜਿੱਤਣੇ ਰਹਿਤਾ ਹੈ ਕਿ ਹਾਰਨੇ ਰਹਿਤਾ ਹੈ ਜੇ ਅਸੀਂ ਕੋਈ ਫਰਕ ਵੀ ਨਾ ਪੈਣਾ ਚਾਹੀਦਾ ਹਾਂ ਦੁਨੀਆ ਅਸੂ ਕਿਆਂ ਕਰੀ ਹੇਰਦੇ ਹਾਂ ਅਤੇ ਅਸੂ ਇਹਨਾਂ ਗੱਲਾਂ ਦਾ ਕੋਈ ਵੀ ਜੇ ਅਸੀਂ ਮਤਲਬ ਨਾ ਹੋਣਾ ਚਾਹੀਦਾ ਹਾਂ ਅਸੂ ਸਿਰਫ ਅਤੇ ਸਿਰਫ ਆਪਣੀ ਖੁਸ਼ੀ ਤਾਂ ਹੈ ਜੇ ਅਸੀਂ ਖੇਡਣਾ ਚਾਹੀਦਾ ਹਾਂ ਹਰ ਜੀਤ ਜੇ ਅਸੀਂ ਹਰ ਖੇਲਾਂ ਮਾਂ ਜੇ ਅਸੀਂ ਹੁੰਦੇ ਹਾਂ ਕੋਈ ਨਾ ਕੋਈ ਅੱਕ ਟੀਮ ਜੇ ਅਸੀਂ ਜ਼ਰੂਰ ਜਿੱਤਦੇ ਹਾਂ ਅਤੇ ਇਸ ਕਾਰਨ ਜੇ ਅਸੀਂ ਅਸੂ ਸਿਰਫ ਅਤੇ ਸਿਰਫ ਖੁਸ਼ੀ ਹੀ ਮਿਲਦੇ ਹਾਂ ਬਲਕਿ ਅਸੂ ਕੋਈ ਦੁੱਖ ਨਾ ਹੁੰਦਾ ਇਹਦਾ ਸਰੀਰ ਜੇ ਅਸੀਂ ਵੀ ਸਵਸਥ ਰਹਿੰਦਾ ਹਾਂ ਇਹਦਾ ਮਨ ਜੇ ਅਸੀਂ ਵੀ ਸ਼ਾਂਤ ਰਹਿੰਦਾ ਹਾਂ ਅਤੇ ਅਸੀਂ ਦੁਨੀਆ ਦੀ ਜਿਹੜੀ ਹੋਰ ਭਾਗ ਦੌੜ ਹਾਂ ਕਿ ਅਸੂ ਪਰੇਸ਼ਾਨੀ ਹਿੰਤੀਆਂ ਥਾਂ ਵੀ ਜੇ ਅਸੀਂ ਅਸੀਂ ਬਚੇ ਕਰੇ ਰਹਿੰਦੇ ਹਾਂ ਤਾਂ ਅਸੂ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਜੇ ਕਿਸਮਾਂ ਕਿਸਮਾਂ ਰਹਿ ਜੇ ਇਨਸੇ ਖੇਲ ਜੇ ਇਨਸੇ ਖੇਡਦੇ ਰਹਿਣਾ ਚਾਹੁੰਦੇ ਹਨ ਤਾਂ ਕਿ ਅਸੀਂ ਜੇ ਅਸੀਂ ਚਿੰਤਾ ਮੁਕਤ ਜੇ ਇਨਸੇ ਰਹਿ ਸਕਣ ਖੇਲਾਂ ਅੱਜ ਕੱਲ੍ਹ ਜੇ ਅਸੀਂ ਬੱਚੇ ਜੋ ਹੇਰਦੇ ਹਨ ਤਾਂ ਅਸੀਂ ਟੀ ਵੀ ਕਿ ਮੋਬਾਈਲ ਜੇ ਇਨਸੇ ਬਸ ਇਹਾਂ ਦੋਹੀਓ ਮਾਂ ਜੇ ਇਨਸੇ ਫਾਸੀ ਗਚੂ ਰਹੇ ਹਨ ਖਾਸ ਕਰੇ ਅੱਜ ਕੱਲ੍ਹ ਜੇ ਬੱਚੇ ਜੇ ਹਿੰਸੇ ਤਾਂ ਅਸੂੰ ਇਹਾਂ ਬੱਚੇ ਪੁੱਠੇ ਵੀ ਜੇ ਅਸੀਂ ਥੋੜ੍ਹੀ ਗੱਲਬਾਤ ਕਰਨੇ ਹਾਂ ਪਰ ਸੁਣਦਿਆਂ ਅਖੋਰਬਦ ਜਿਹਨਾਂ ਲੋਕ ਗੀਤ ਜੀਆ ਲਾਲ ਠਾਕੁਰ ਕਨੇ ਭੂਪ ਸਿੰਘ ਜੀ ਦੀ ਭਾਗਮਾਂ।

ਹੈ ਤਾਂ ਤੀਆਂ ਜੋ ਸ਼ਾਦੀ ਲੈਂਦੇ ਹਨ ਤਾਂ ਅਸੂੰ ਕੋਸ਼ਿਸ਼ ਕਰਨਾ ਚਾਹੀਦੀ ਆ ਜੇ ਆਪਣੇ ਬੱਚੇ ਜੋ ਜਿਹਾ ਸੇ ਕਮ ਥੋਂ ਕਮ ਜਿਹਾ ਸੇ ਅੱਕ ਡੇਢ ਘੰਟਾ 2 ਘੰਟਾ ਜਿਤੂਣਾ ਸੇ ਖੇਡਣਾ ਚਾਹੁੰਦੇ ਹਨ ਤੀਆਂ ਜੋ ਖੇਡਣਾ ਦੇਣਾ ਚਾਹੀਦਾ ਹਾਂ ਅਤੇ ਇੱਥੋਂ ਤਿਆਰੇ ਜਿਹਾ ਸੇ ਮਾਨਸਿਕ ਵਿਕਾਸ ਤਾਂ ਹੁੰਦਾ ਹੀ ਆ ਪਰ ਮਨ ਵੀ ਸ਼ਾਂਤ ਹੁੰਦਾ ਹਾਂ ਅਤੇ ਤੀਆਂ ਜੋ ਜਿਹਾ ਸੇ ਹੋਰ ਵੀ ਜ਼ਿਆਦਾ ਜਿਹਾ ਸੇ ਆਪਣੇ ਅੰਦਰ ਅੱਛਾ ਮਹਿਸੂਸ ਹੁੰਦਾ ਜੀਆਂ ਅਸੂੰ ਕਿਵੇਂ ਕਰੇ ਅੱਛਾ ਮਹਿਸੂਸ ਹੁੰਦਾ ਤੂੰ ਆਏ ਖੇਡਣਾ ਗਾਉਂਦੇ ਤੀ ਹੈ ਤਾਂ ਤੀਆਂ ਹੀ ਕਰੇ ਜੀ ਅਸੀਂ ਤੀਆਂ ਉਹ ਖੇਡਣੇ ਕਰੇ ਅੱਛਾ ਮਹਿਸੂਸ ਪੂਣਾ ਹਾਂ ਪਰ ਜੇ ਅਸੀਂ ਟੀਵੀ ਅਤੇ ਮੋਬਾਈਲ ਮਾ ਜੇ ਅਸੀਂ ਫਸੇ ਕਰੇ ਰਹੀ ਗੱਲ ਹੈ ਤਾਂ ਇਤਕਨੇ ਤਿਆਰਾ ਜੇ ਅਸੀਂ ਸਵਾਸਥੇ ਜੇ ਅਸੀਂ ਖਰਾਬ ਹੋਣਾ ਹੀ ਹੋਣਾ ਹਾਂ ਇਤਕਨੇ ਤਿਆਰੀ ਹਾਕੀ ਵੀ ਖਰਾਬ ਹੋਣੀ ਹਨ ਤੀਆਂ ਜੋ ਮਾਨਸਿਕ ਵੀ ਕੋਈ ਬਿਮਾਰੀ ਬੁਝ ਸਕਦੇ ਆ ਜੀਆਂ ਅੱਜ ਕੱਲ੍ਹ ਅਸੀਂ ਹਿਰਦਿਨ ਜੇ ਬੱਚੇ ਜੋ ADHD ਬੱਚੇ ਜਿਨਸੇ ਮਤੇ ਸਾਰੇ ਬੁਝ ਗਏ ਹਨ ਔਟਿਜ਼ਮ ਜੇ ਅਸੀਂ ਬੱਚੇ ਜੋ ਹੋਣਾ ਲਗੂ ਰਹਾ ASD ਬੱਚੇ ਮਤੇ ਸਾਰੇ ਬੱਚੇ ਜੋ ਜੇ ਅਸੀਂ ਇਤਨੇ ਸਾਰੇ ਅਸੀਂ ਅੱਜ ਕੱਲ੍ਹ ਹਿਰਦਿਨ ਸਭੀ ਬੱਚੇ ਜੋ ਚਸ਼ਮੇ ਲਗੂਰੇ ਲੱਗਣਾ ਸਿੱਕਾ ਜੋ ਲਗੂਰੇ ਲੱਗਣਾ ਕਾ ਜੋ ਕਿ ਇਤਨੀ ਨਿੱਕੀ ਉਮਰ ਮਾਂ ਜੇ ਅਸੀਂ ਤਿਆਰੇ ਹੱਥਾਂ ਮਾਂ ਅਸੀਂ ਫੋਨ ਲਗੂਰੇ ਦੇਣਾ ਪੜ੍ਹਾਈ ਮਾਂ ਜੇ ਅਸੀਂ ਗੱਲ ਕਰਦੇ ਹਾਂ ਤਾਂ ਤਿਆਰੀ ਉਹੀ ਦਿਲਚਸਪੀ ਨਹੀਂ ਹੈ ਕਾ ਜੋ ਕਿ ਤੀਆਂ ਜੋ ਬਸ ਕੋਈ ਚੀਜ਼ ਖੁਸ਼ੀ ਦਿੰਦੇ ਆ ਤਾਂ ਅਸੀਂ ਸਿਰਫ ਅਤੇ ਸਿਰਫ ਮੋਬਾਈਲ ਫੋਨ ਆ ਤਾਂ ਅਸੂੰ ਉਹ ਕੋਸ਼ਿਸ਼ ਕਰਨਾ ਚਾਹੀਦੇ ਆ ਜੇ ਆਪਸ ਮਾਂ ਜਿਹੜੇ ਮਾਂ ਬਾਪ ਹਨ ਤੀਆਂ ਜੋ ਟਾਈਮ ਵੰਡੇ ਕਰੇ ਜੇ ਅਸੀਂ ਅੱਕੀ ਦੂਏ ਜੋ ਤੀਆਂ ਬੱਚੇ ਜੋ ਹੇਰਨਾ ਚਾਹੀਦਾ ਹਾਂ ਤਾਂ ਤੀਆਂ ਜੋ ਖੇਡਣੇ ਦੇ ਤਾਂ ਵੀ ਮੌਕਾ ਦੇਣਾ ਚਾਹੀਦਾ ਹਾਂ ਖੇਡਣੇ ਦੇ ਤਾਂ ਮਨਾ ਨਾ ਕਰਨਾ ਚਾਹੀਦਾ ਹਾਂ ਜੇ ਬਾਹਰ ਆਪਣੇ ਕਿਸੀ ਦੋਸਤ ਕਨੇ ਖੇਡਣਾ ਚਾਹੁੰਦੇ ਹਨ ਤਾਂ ਤੀਆਂ ਜੋ ਖੇਡਣਾ ਦਿਆ ਸੁਰੱਖਿਅਤ ਬਸ ਜਗ੍ਹਾ ਜੇ ਅਸੀਂ ਸੁਰੱਖਿਅਤ ਹੋਣਾ ਚਾਹੀਦੇ ਹਾਂ ਇਹ ਇੰਨੀਆਂ ਗੱਲਾਂ ਰਾਸ ਉਹ ਧਿਆਨ ਰੱਖਣਾ ਜੇ ਅਸੀਂ ਚਾਹੀਦਾ ਹਾਂ ਅਤੇ ਦੂਈ ਗੱਲ ਇਹ ਆ ਜੇ ਅੱਜ ਅਸੀਂ ਖਿਜੀ ਕਰੀ ਜਿਖਣੇ ਈਂਦੇ ਆ ਤਾਂ ਅਸੂੰ ਜਰਾਕ ਵੀ ਨਿੰਦਰ ਸਮਝ ਲਿਆ ਜੇ ਲੱਗ ਗਾਉਂਦੇ ਆ ਤਾਂ ਬੱਚੇ ਜੋ ਅਸੀਂ ਫੋਨ ਦੇ ਆ ਦਿਊਰਾ ਤਾਂ ਤੁਸੀਂ ਆਪੂ ਹੇਰਾ ਜੇ 2-3 ਘੰਟੇ ਜੇ ਅਸੀਂ ਤਾਂ ਸਿਰਫ ਫੋਨਾਂ ਪੁੱਠਿਆ ਸੇਰਾ ਦਿਮਾਗ ਜੇ ਅਸੀਂ ਇਤੂਣਾ ਜ਼ਿਆਦਾ ਚੱਲਣਾ ਲਗੂਰਾ ਇਤੂਣਾ ਜ਼ਿਆਦਾ ਕੰਮ ਲਗੂਰਾ ਕਰਨਾ ਤਾਂ ਤੂੰ ਇਹ ਆਪੂ ਸੋਚ ਸਕਦੇ ਆ ਜੇ ਜੇ ਦੇਖਣੇ ਪੜ੍ਹਨਾ ਬੇਸ਼ੇ ਗੱਚਾ ਤੂੰ ਇਹ ਤੁਸੀਂ ਉਹ ਬਲ ਲੈ ਜੇ ਅਬ ਤੇਰਾ ਪੜ੍ਹਨੇ ਦਾ ਟਾਈਮ ਬੁਝੀ ਗੋਆ ਪੜ੍ਹਨਾ ਬੇਸ਼ ਤਾਂ ਤਿਸ ਪੜ੍ਹਨਾ ਬਿਲਕੁਲ ਨਾ ਬੇਸ਼ ਨਾ ਕਜੋ ਕਿ ਤਸੇਰਾ ਦਿਮਾਗ ਜੇ ਅਸੀਂ ਤਿਸ ਟਾਈਮ ਹੈ ਸਿਰਫ ਅਤੇ ਸਿਰਫ ਮੋਬਾਈਲ ਲਗੂਰਾ ਮੰਗਣਾ ਤਿਸਾ ਗੇਮ ਜੋ ਦਿਸਾ ਜੋ ਸੇ ਖੇਡਣਾ ਲਗੂਰਾ ਤਿਸਾ ਜੋ ਲਗੂਰਾ ਮੰਗਣਾ ਤਾਂ ਅਸੂ ਇੰਨੀਆਂ ਚੀਜ਼ਾਂ ਦਾ ਧਿਆਨ ਰੱਖਣੇ ਰਹੀ ਬੜੇ ਬੜੀ ਜ਼ਰੂਰਤ ਆ ਕਜੋ ਕਿ ਅੱਜ ਕੱਲ੍ਹ ਅਸੀਂ ਮੰਨਦੇ ਹਾਂ ਜੇ ਪਹਿਲਾਂ ਦੇ ਟਾਈਮਾਂ ਮਾਂ ਅਤੇ ਅੱਬੇ ਦੇ ਟਾਈਮਾਂ ਮਾਂ ਜੇ ਅਸੀਂ ਬੜਾ ਬੜੀ ਫਰਕ ਚੱਲੀ ਚੂਰਾ ਪਹਿਲੇ ਜੇ ਅਸੀਂ ਕਿੱਠੀ ਜੇ ਹਿੰਸੇ ਪਰਿਵਾਰ ਟੱਬਰ ਜੇ ਅਸੀਂ ਬੁੰਦਾ ਥੂ ਤਾਂ ਕਿੱਠੀ ਕਰੀ ਜੇ ਅਸੀਂ ਬੱਚੇ ਜੋ ਹੇਰੇ ਲੈਂਦੇ ਥੀਏ ਪਾਲੇ ਲੈਂਦੇ ਥੀਏ ਪਰ ਅਬੇ ਜੇ ਅਸੀਂ ਮੰਮੀ ਪਾਪਾ ਜੇ ਅਸੀਂ ਦੋਈਓ ਨੌਕਰੀ ਮਾਂ ਬੁੰਦੇ ਹਨ ਤਾਂ ਜਿਖਣੇ ਦੋਈਓ ਜੇ ਹਿੰਸੇ ਖਿਜੀ ਕਰੀ ਈਂਦੇ ਹਨ ਤਾਂ ਤੀਆਂ ਜੋ ਵੀ ਥੋੜ੍ਹਾ ਕੁ ਮੁਸ਼ਕਿਲ ਪੁੱਛਾਂਦਾ ਜੇ ਅਬੇ ਇਸ ਟਾਈਮ ਹੈ ਅਸੀਂ ਵੀ ਖਿਜੀ ਕਰਿਆ ਆਏ ਨਾ ਅਸੂੰ ਵੀ ਆਰਾਮ ਕਰਨਾ ਤਾਂ ਬੱਚੇ ਜੋ ਕਿਵੇਂ ਕਰੇ ਹੇਰਨ ਪਰ ਆਪਸ ਮਾਂ ਜੇ ਅਸੀਂ ਕੰਮ ਵੰਡੇ ਕਰੇ ਅਸੀਂ ਬੱਚੇ ਜੋ ਹੇਰੇ ਸਕਦੇ ਆ ਤਾਂ ਯਾਰਾ ਹਰ ਇੱਕ ਜਿਹੜਾ ਅਸੀਂ ਖਾਸ ਕਰ ਦਿਮਾਗ ਦੀ ਗੱਲ ਅਸੀਂ ਲਗੂਰੇ ਕਰਨਾ ਇਹ ਸਿਰਫ ਅਤੇ ਸਿਰਫ ਬੱਚਿਆਂ ਦਾ ਦਿਮਾਗ ਟੀਵੀ ਦੀ ਵਜ੍ਹਾ ਥਾਂ ਅਤੇ ਮੋਬਾਈਲ ਦੀ ਵਜ੍ਹਾ ਥਾਂ ਹੀ ਜ਼ਿਆਦਾ ਜੇ ਅਸੀਂ ਖਰਾਬ ਜੇ ਅਸੀਂ ਲਗੂਰਾ ਹਾਂ ਬੂਣਾ ਯਾਰਾ ਜਿਹੜਾ ਖੇਡਣੇ ਮਾਂ ਜੇ ਅਸੀਂ ਰੁਚੇ ਹਾਂ ਇਹ ਘੱਟ ਲਗੂਰਿਆ ਬੂਣਾ ਇੰਨਾ ਜੋ ਕੋਈ ਮਤਲਬ ਨਹੀਂ ਹੈ ਖੇਡਣੇ ਕਰਨੇ ਅਤੇ ਇੰਨਾ ਜੋ ਕੋਈ ਮਤਲਬ ਨਹੀਂ ਹੈ ਜੇ ਤੁਸੀਂ ਬਾਲੇ ਜੇ ਚਲਾ ਅਸੀਂ ਬਾਹਰ ਘੁੰਮਣਾ ਗਾਉਂਦੇ ਆ ਕਿ ਅੱਜ ਛੁੱਟੇ ਆ ਅੱਜ ਛੁੱਟੀ ਵਾਲੇ ਰੋਜ਼ ਅਸੀਂ ਬਾਹਰ ਉਗਾਉਂਦੇ ਆ ਤੀਆਂ ਨਾ ਤੀਆਂ ਪਹਿਲਾਂ ਸਿਰਫ ਅਤੇ ਸਿਰਫ ਅਸੂੰ ਮੋਬਾਈਲ ਚਾਹੀਦਾ ਹਾਂ ਅਸੂੰ ਮੋਬਾਈਲ ਕਨੇ ਖੇਡਣਾ ਇਤਮਾ ਅਸੂੰ ਗੇਮ ਖੇਡਣੀ ਅਤੇ ਤਿੱਤੀ ਮਾਂ ਤੁਸੀਂ ਪੂਰਾ ਰੋਜ਼ ਤੁਸੀਂ ਉਹ ਬਿਠਾਏ ਕਰ ਰੱਖਾ ਤਾਂ ਤੈਨੂੰ ਬਿਸ਼ ਰਹਿਣਾ ਤਾਂ ਇਹ ਜੇ ਅਸੀਂ ਅੱਕ ਚਿੰਤਾ ਰਾ ਅੱਜ ਕੱਲ੍ਹ ਦੇ ਟਾਈਮਾਂ ਮਾਂ ਵਿਸ਼ੇ ਹੈ ਕਜੋ ਕਿ ਇਸ ਮੋਬਾਈਲ ਫੋਨ ਦੀ ਵਜ੍ਹਾ ਥਾਂ ਜੇ ਅਸੀਂ ਬੱਚੇ ਜੋ ਬੜੀ ਸਾਰੀ ਗੰਭੀਰ ਬਿਮਾਰੀ ਜੇ ਹਿੰਸੇ ਲਗੂਰੀਨ ਬੂਣਾ ਅਤੇ ਡਾਕਟਰ ਆ ਜੇ ਅਸੀਂ ਗੱਲ ਕਰਦੇ ਆ ਤਾਂ ਤਿਆਰਾ ਇਹ ਕਹਿਣਾ ਜੇ ਬੱਚੇ ਦਾ ਜਿਹੜਾ ਸਕਰੀਨ ਟਾਈਮ ਆ ਸਿਰਫ 30 ਮਿੰਟ ਬੂਣਾ ਚਾਹੀਦਾ ਹਾਂ ਪੂਰੇ 24 ਘੰਟੇ ਮਾਂ ਤਾਂ ਤੁਸੀਂ ਆਪੂ ਹੇਰ ਲਿਆ ਜੇ 30 ਮਿੰਟ ਜੇ ਅਸੀਂ ਤੁਹਾਡੇ ਬੱਚੇ ਦਾ ਟਾਈਮ ਹਾਂ ਕਿ ਨਹੀਂ ਹੈ ਇਹ ਤੁਸੀਂ ਵੀ ਚੈੱਕ ਕਰਾ ਅਤੇ ਜਿਖਣੇ ਵੀ ਤੁਸੀਂ ਆਪਣੇ ਬੱਚੇ ਜੋ ਫੋਨ ਦਿੰਦੇ ਆ ਤਾਂ ਦੇਖਣੇ ਜ਼ਰੂਰ ਟਾਈਮ ਚੈੱਕ ਕਰ ਲਿਓ ਉਹ ਕਰਾ ਜੇ ਕਿਤੂਣੇ ਵਜੇ ਅਸੀਂ ਫੋਨ ਦਿੱਤਾ ਹਾਂ ਅਤੇ ਕਿਤੂਣੇ ਵਜੇ ਇਸ ਤੋਂ ਅਸੀਂ ਫੋਨ ਲਿਆ ਹਾਂ ਤਾਂ ਤੁਸੀਂ ਆਪੂ ਪਤਾ ਚਲੇ ਜਾਣਾ ਜੇ ਇਹਦਾ ਬੱਚਾ ਕਿਤੂਣਾ ਜ਼ਿਆਦਾ ਸਕਰੀਨ ਟਾਈਮ ਜੇ ਅਸੀਂ ਕਰਦਾ ਹਾਂ ਅਤੇ ਇਸੇ ਹੀ ਵਜ੍ਹਾ ਤੋਂ ਇਹ ਚਿੜਚਿੜਾ ਲਗੂਰਾ ਹਾਂ ਬੂਣਾ ਇਸ ਮਾਂ ਜੇ ਅਸੀਂ ਹਰ ਚੀਜ਼ ਮਾਂ ਚਿੜਚਿੜਾਪਨ ਰੋਟੀ ਨਾ ਖਾਣੀ ਜ਼ਿੱਦ ਕਰਨਾ ਇਹ ਸਭ ਕੁਛ ਸਿਰਫ ਅਤੇ ਸਿਰਫ ਮੋਬਾਈਲ ਦੀ ਗਲਤੀ ਹਨ ਤਾਂ ਆਪਣੇ ਬੱਚੇ ਜੋ ਇੰਨੀਆਂ ਮੋਬਾਈਲ ਫੋਨਾਂ ਤੋਂ ਜੇ ਅਸੀਂ ਦੂਰ ਰੱਖਾ ਖੇਲ ਕੂਦ ਰਹੇ ਪਾਸੇ ਜੇ ਅਸੀਂ ਯਾਰਾ ਜੇ ਅਸੀਂ ਹੋਰ ਵੀ ਜ਼ਿਆਦਾ ਅਸੀਂ ਬਲਦੇ ਨਾ ਜੇ ਦਿਲਚਸਪੀ ਜੇ ਆ ਸੇ ਬੜਾ ਕ ਜੋ ਕਿ ਬੱਚੇ ਜਿਨਸੇ ਸਕੂਲ ਮਾਂ ਗਾਉਂਦੇ ਹਨ ਤਾਂ ਸਕੂਲਾਂ ਮਾਂ ਇੰਨੀਆਂ ਜੋ ਜੇ ਅਸੀਂ ਖੇਡਣੇ ਰਹੇ ਤਾਂ ਜਿਨਸੇ ਅਲੱਗ ਹੀ ਪੀਰੀਅਡ ਜਿਨਸੇ ਲੱਗਦੇ ਹਨ ਤਾਂ ਤਿਸ ਟਾਈਮ ਮੈਂ ਇੰਨੀਆਂ ਜੋ ਜੇ ਅਸੀਂ ਯਾਰੀ ਰੁਚੀ ਜ਼ਿਆਦਾ ਤੋਂ ਜ਼ਿਆਦਾ ਜੇ ਅਸੀਂ ਖੇਡਣੇ ਰਹੇ ਤਾਂ ਜੇ ਤੂੰ ਇਹ ਬੱਲਾ ਇੰਨੀਆਂ ਜੋ ਫਿਰ ਇਹ ਘਰਾਂ ਮਾਂ ਈਂਦਨ ਤਾਂ ਅੱਜ ਕੱਲ੍ਹ ਦੇ ਜਿਹੜੇ ਖੇਲ

ਅੱਜ ਤੂੰ ਸਾਜੋ ਲੋਕ ਗੀਤ ਸੁਣਾਉਣੇ। ਕਹਿੰਦੇ ਜੀ ਸਵੈ ਰੋਜ਼ਗਾਰ ਅਪਣਾਉਣਾ ਔਰ ਗੁਰੂ ਰਵਿੰਦਰ ਨਾਥ ਜਯੰਤੀ ਇਹਦੇ ਬਾਰੇ ਵੀ ਦੱਸਣਾ ਤੂੰ ਸਾਜੋ। ਤਾਂ ਜੀ ਦੇਖਾ ਅਸਾ ਸਭਨੀ ਦੇ ਪਹਿਲੇ ਜੀ ਬਈ ਇਹ ਕ੍ਰਿਸ਼ਨ ਭਜਨ ਸੁਣਨਾ ਜੀ। ਤਾਂ ਸੁਣਾ ਜੀ ਇਹ ਕ੍ਰਿਸ਼ਨ ਭਜਨ।

စကိုင်းကနေအဲ့လာပဲတခါကဖီကျလူတွေကကနေလာပဲတခါအဂရာစီပဲမြို့ခရီးယူနောဂျဝါနဲ့အာဂျူနိုင်ဆိုးချူနိုင်ဥရ်ဂျာကနေဆောဂီဘိအဂေပဒနာလကရဲဟောရဘိနောကရီထိုးနေရပြဲအာစီပဲတခါနောကရီဒေနေဝါလေးဘနိစကိုင်းဘိအဂရာစာဂျူဘိကီဒီကာမန်ဂျူဟွန်နရာကနေဤဒီကာရဏမြို့ခရီးတခါဘိတသဝီရ်ဘဒလိစကိုင်းဟောရအာဂျ်ကေဂျမန်နေဘိနောဂျဝါနਖੇਤੀ ਬਾੜੀ ਬਾਗਵਾਨੀ ਮੰਜ ਬਈ ਆਧੁਨਿਕ ਤਕਨੀਕ ਰਾ ਇਸਤੇਮਾਲ ਵੀ ਕਰ ਸਕਾ ਹੈ ਕਹਨੇ ਹੋਰ ਜ਼ਿਆਦਾ ਤੋਂ ਜ਼ਿਆਦਾ ਆਈ ਲੈ ਸਕਾ ਹੈ ਹੋਰ ਬਈ ਦੇਖਾ ਕਾਫੀ ਸਾਰੇ ਨੌਜਵਾਨ ਇਹੜਾ ਬਈ ਯੂਟਿਊਬ ਹੋਰ ਕਹਨੇ ਦੇਖਾ ਆਨਲਾਈਨ ਸਿੱਖਿਆ ਹੋਰ ਡਿਜ਼ਾਈਨਿੰਗ ਹੋਰ ਡਿਜੀਟਲ ਮਾਰਕੀਟਿੰਗ ਜਿਹੜੇ ਬਈ ਸਭ ਖੇਤਰਾਂ ਮੰਜ ਵੀ ਦੇਖਾ ਸਫਲ ਹੋਣਾ ਲੱਗ ਰਹੇ ਇਹੜਾ ਬਈ ਜ਼ਰੂਰਤ ਕੇਵਲ ਸਹੀ ਦਿਸ਼ਾ ਔਰ ਮਿਹਨਤ ਧੈਰਯ ਔਰ ਬਈ ਕਾਮ ਕਾਜ ਸ਼ੁਰੂ ਕਰਨਾ ਬਈ ਬਈ ਕਠਿਨਾਈ ਤਾਂ ਹਰ ਕਾਮਾਂ ਜਾਹੀ ਬਈ ਆਸਾਂ ਜੋ ਬਈ ਧੀਰੇ ਧੀਰੇ ਬਈ ਕਾਮ ਕਰ ਸਕਾਂ ਫਿਰ ਦੇਖਾ ਬਈ ਆਸੇ ਆਪਣੇ ਕਾਮਾਂ ਜੋ ਵਧਾਈ ਵੀ ਸਕਾਂ ਇਹਦੀ ਸੌਗੀ ਬਈ ਦੇਖਾ ਅੱਜ ਕੱਲ੍ਹ ਆਸੇ ਦੇਖਾ ਵਾਇਰਿੰਗ ਰਾ ਕਾਮ ਕਾਜ ਔਰ ਕਈ ਸਾਰੇ ਟੈਕਨੀਕਲ ਕਾਮ ਹੈ ਕਹਿੰਦੇ ਬਈ ਜਿਹੜਾ ਸਾਰੇ ਗਰਾਉਂਡ ਮੰਜ ਜਨਾਨੇ ਹੋਈ ਬਈ ਸਵਰੋਜ਼ਗਾਰ ਦੇ ਖੇਤਰ ਮੰਜ ਬਈ ਕਾਫੀ ਜ਼ਿਆਦਾ ਯੋਗਦਾਨ ਵੀ ਦੇਣਾ ਲੱਗ ਰਹੀ ਕਹਿੰਦੇ ਘਰਾ ਸਿਲਾਈ ਕਢਾਈ ਕਹਿੰਦੇ ਬਈ ਅਗਰਬੱਤੀ ਬਣਾਉਣਾ ਹੋਰ ਪਾਪੜ ਅਚਾਰ ਬਣਾਉਣਾ ਡੇਰੀ ਕਹਿੰਦੇ ਹਸਤ ਸ਼ਿਲਪ ਬਈ ਇਹੜੇ ਕੰਮ ਕਾਜ ਦੇ ਜਿਨ੍ਹਾਂ ਨੇ ਆਤਮ ਨਿਰਭਰ ਜੋ ਇਸ ਬਣੀ ਸਕਾਂ ਬਈ ਕਹਿੰਦੇ ਸਵੈ ਸਹਾਇਤਾ ਸਮੂਹ ਬਣਾਈ ਕਹਿੰਦੇ ਬਈ ਬਈ ਆਸੇ ਦੇਖਾ ਸਹਾਇਤਾ ਰਾਸ਼ੀ ਵੀ ਲਈ ਸਕਾਂ ਹੋਰ ਬਈ ਜੋ ਗ੍ਰਾਮ ਮੰਜ ਜਨਾ ਨਹੀਂ ਔਰ ਜੋ ਵੀ ਆਸੇ ਦੇਖਾ ਜਾਗਰੂਕ ਕਰ ਸਕਾਂ ਹੈ ਕਹਿੰਦੇ ਤਿੰਨੋਂ ਦੱਸ ਸਕਾਂ ਹੈ ਬਈ ਆ ਸੌ ਕਿਹੜੀ ਬਈ ਦੇਖਾ ਕਿਆ ਕੰਮ ਕਾਜ ਕਰਨਾ ਕਿਆਂ ਕਰਨਾ ਬਈ ਕਹਿੰਦੇ ਸਹਾਇਤਾ ਰਾਸ਼ੀ ਕਤੇ ਆ ਸਭ ਬਈ ਕੁੱਥੀ ਸੰਪਰਕ ਕਰਨਾ ਕਹਿੰਦੇ ਬਈ ਸਵੈ ਜੋ ਸਹਾਇਤਾ ਸਮੂਹ ਬਣਾਈ ਕਹਿੰਦੇ ਵੀ ਆਸੇ ਬਈ ਬਈ ਜਿਨ੍ਹਾਂ ਨੇ ਜੋ ਆਤਮ ਨਿਰਭਰ ਮਜ਼ਬੂਤ ਬਣਾਈ ਸਕਾਂ ਕਿਨੇੜਾ ਬਈ ਟਬਰਾਰੀ ਆਏ ਵੀ ਵਧੀ ਜਾਈ ਅਗਰ ਆਸਾਂ ਕੋਈ ਨਾ ਕੋਈ ਆਸੇ ਕੰਮ ਕਾਜ ਕਰਕੇ ਬਈ ਇਹੜਾ ਜਿਹੜਾ ਦੇਖਾ ਬਈ ਆਸੇ ਘਰਾ ਬਈ ਕੋਈ ਬੈਗਰਾ ਛੋਟਾ ਇਹ ਵੀ ਲਗਾਈ ਸਕਾਂ ਕਾਰਖਾਨਾ ਕਹਿੰਦੇ ਦੇਖਾ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੀ ਬਾਜ਼ਾਰਾਂ ਮੰਜ ਕਹਿੰਦੇ ਬਈ ਨੌਜਵਾਨ ਕੌਸ਼ਲ ਦਾ ਸਹੀ ਇਸਤੇਮਾਲ ਕਰੀ ਕਹਿੰਦੇ ਆਉਣ ਵਾਲੇ ਕਲਾ ਜੋ ਬਈ ਬਦਲੀ ਸਕਾਂ ਕਹਿੰਦੇ ਇਹੜਾ ਬਈ ਦੇਖਾ ਮੁਲਖਾਰੀ ਆਰਥਿਕ ਸਥਿਤੀ ਜੋ ਮਜ਼ਬੂਤ ਬਣਾਈ ਸਕਾਂ ਬਈ ਇਹੜਾ ਦੇਖਾ ਆਸਰਾ ਲਕਸ਼ ਹੋਣਾ ਜ਼ਰੂਰੀ ਆ ਤਾਂ ਜੀ ਇਹ ਤਾਂ ਦੇਖਾ ਇਹ ਤਾਂ ਥੋੜ੍ਹੀ ਜਿਹੀ ਗੱਲਬਾਤ ਸੀ ਜੀ ਤਾਂ ਸਾ ਸੁਣਨਾ ਜੀ ਲੋਕ ਗੀਤ ਤਾਂ ਜੀ ਸੁਣਾ ਜੀ ਤੁਸੀਂ ਇਹ ਲੋਕ ਗੀਤ।

ਕਈ ਕਿਸਮਾਂ ਦਾ ਹੁੰਦਾ ਹੈ, ਜਿਵੇਂ ਕਿ ਵਾਯੂ ਪ੍ਰਦੂਸ਼ਣ ਹੋਇਆ ਯਾਨੀ ਕਿ ਹਵਾ ਦਾ, ਫਿਰ ਇਹ ਹੈ ਜਲ ਪ੍ਰਦੂਸ਼ਣ ਹੈ ਯਾਨੀ ਕਿ ਖਰਾਬ ਪਾਣੀ, ਸਮੁੰਦਰੀ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ, ਮ੍ਰਿਦਾ ਪ੍ਰਦੂਸ਼ਣ, ਗੱਡੀਆਂ ਮੋਟਰਾਂ ਟਰੱਕਾਂ ਬੱਸਾਂ ਕਨੇ ਦੂਜੀਆਂ ਮਸ਼ੀਨਾਂ 'ਤੇ ਡੀਜ਼ਲ ਪੈਟਰੋਲ ਮਿੱਟੀਆਂ ਦਾ ਤੇਲ ਅਤੇ ਜਲਨਿਆਂ ਅਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਜਿਹੀ ਜ਼ਹਿਰੀਲੀਆਂ ਗੈਸਾਂ ਹਵਾ 'ਚ ਮਿਲੀ ਕਰੇ ਉਸਨੂੰ ਖਰਾਬ ਕਰਦੀਆਂ ਹਨ। ਉਦਯੋਗਿਕ ਕਾਰਖਾਨਿਆਂ 'ਤੇ ਨਿਕਲਣ ਵਾਲਾ ਧੂੰਆਂ ਵੀ ਖਰਾਬ ਹੁੰਦਾ ਹੈ। ਕਹਿੰਦੇ ਹਵਾ 'ਚ ਹੋਣ ਵਾਲੇ ਪ੍ਰਦੂਸ਼ਣ ਜੋ ਰੋਕਣੇ ਤਾਈਂ ਅਸਾਂ ਜੋ ਸਾਰਿਆਂ 'ਤੇ ਪਹਿਲੇ ਵੱਧਦੀ ਆਬਾਦੀ ਪਰ ਰੋਕ ਜੇ ਹੈ ਲਗਾਉਣੀ ਚਾਹੀਦੀ। ਸਾਰਿਆਂ ਜੋ ਹਵਾ 'ਚ ਹੋਣ ਵਾਲੇ ਪ੍ਰਦੂਸ਼ਣ 'ਤੇ ਬੁਰੇ ਅਸਰਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਕਾਰਖਾਨੇ ਦੀਆਂ ਚਿਮਨੀਆਂ 'ਤੇ ਉੱਚਾਈਆਂ ਮਤੀਆਂ ਜਿਹਾ ਰੱਖਣਾ ਚਾਹੀਦੀਆਂ, ਛੋਟੀ ਨਹੀਂ ਰੱਖਣਾ ਚਾਹੀਦੀ। ਉਹਨਾਂ 'ਚ ਫਿਲਟਰ ਦਾ ਪ੍ਰਯੋਗ ਕਰਨਾ ਚਾਹੀਦਾ। ਮੋਟਰ ਕਾਰਾਂ ਦੂਜੇ ਵਾਹਨਾਂ ਜੋ ਟਿਊਨਿੰਗ ਕਰਾਉਣਾ ਚਾਹੀਦੀ ਤਾਂ ਕਿ ਅੱਧ ਜਲਿਆ ਧੂੰਆਂ ਬਾਹਰ ਨਹੀਂ ਆਉਣਾ ਚਾਹੀਦਾ, ਸਹਿ ਨਿਕਲੀ ਨਹੀਂ ਸਕੇ। ਮਤੇ ਦੇ ਮਤੇ ਰੁੱਖ ਬੂਟ ਲਗਾਉਣਾ ਚਾਹੀਦੇ। ਕਹਿੰਦੇ ਜਿਹੜੀਆਂ ਗੱਡੀਆਂ ਬੱਸਾਂ ਕਾਰਖਾਨੇ ਮਤਾ ਧੂੰਆਂ ਛੱਡਦੇ ਹਨ ਉਹਨਾਂ ਪਰ ਜੋ ਹੈ ਰੋਕ ਲਗਾਉਣਾ ਚਾਹੀਦੀ। ਸ਼ੋਤੇ ਉਹ ਗਲਾਉਂਦੇ ਹਨ ਕਿ ਜਲ ਹੀ ਜੀਵਨ ਹੈ, ਜਲ ਹੈ ਤਾਂ ਕੱਲ੍ਹ ਹੈ। ਇਹ ਗੱਲਾਂ ਤਾਂ ਤੁਸੀਂ ਸੁਣੀਆਂ ਹੀ ਹੋਣੀਆਂ। ਬਗੈਰ ਪਾਣੀ 'ਤੇ ਕੁਛ ਵੀ ਸੰਭਵ ਨਹੀਂ ਹੈ। ਅਸਾਂ ਦੇ ਸਰੀਰ 'ਚ ਤਕਰੀਬਨ 60-80% ਹਿੱਸਾ ਪਾਣੀ ਨੇ ਭਰਿਆ ਹੈ। ਕਹਿੰਦੇ ਅਸਾਂ ਕਿਆ ਕਰਦੇ ਹਨ ਕਿ ਗਲੇ ਦੀਆਂ ਨਾਲੀਆਂ ਦਾ ਗੰਦਾ ਪਾਣੀ ਕੁੱਲਾਂ 'ਚ ਖੱਡਾਂ 'ਚ ਸੁੱਟ ਦਿੰਦੇ, ਕੱਪੜੇ ਧੋਂਦੇ ਤਾਂ ਸਾਬਣੇ ਵਾਲਾ ਪਾਣੀ ਕੁੱਲਾਂ 'ਚ ਨਦੀਆਂ 'ਚ ਜਾਈ ਕਰੀ ਫਿਰ ਅਸਾਂ ਜੋ ਉਸੇ ਪਾਣੀ ਪੀਣ ਜੋ ਮਿਲਦਾ ਹੈ, ਜਿਸ 'ਤੇ ਕਈ ਬਿਮਾਰੀਆਂ ਜੇ ਆਉਂਦੀਆਂ ਹਨ, ਬਿਮਾਰੀਆਂ ਜੋ ਜਨਮ ਦਿੱਤਾ ਜਾਂਦਾ ਹੈ, ਹੈਜਾ ਹੋਇਆ, ਟਾਈਫਾਇਡ ਹੋਇਆ, ਕਹਿੰਦੇ ਹੋਰ ਕਈ ਐਸੀਆਂ ਬਿਮਾਰੀਆਂ ਜਿਹੜੇ ਅਸਾਂ ਦੇ ਸਰੀਰ 'ਚ ਘਰੀ ਜੋ ਹੈ ਘਰ ਕਰੀ ਲੈਂਦੀਆਂ ਹਨ, ਕਹਿੰਦੇ ਸਰੀਰ ਅੰਦਰ ਗੁੱਸੇ ਕਰੀ ਅਸਾਂ ਦੇ ਸਰੀਰ 'ਚ ਨੁਕਸਾਨ ਪਹੁੰਚਾਉਂਦੀਆਂ ਹਨ। ਅਸਾਂ ਨੂੰ ਚਾਹੀਦਾ ਕਿ ਗੰਦੇ ਪਾਣੀ ਜੋ ਇੱਕ ਖੱਡਾ ਖੋਦੀ ਕਰੀ, ਖੱਡਾ ਬਣਾਈ ਕਰੀ ਉਸ ਪਰ ਜੋ ਹੈ ਪਾਣੀ ਸੁੱਟਣਾ ਚਾਹੀਦਾ। ਕਾਰਖਾਨੇ 'ਤੇ ਨਿਕਲਣ ਵਾਲੇ ਗੰਦੇ ਪਾਣੀ ਜੋ ਖੱਡਾਂ, ਕੁੱਲਾਂ, ਨਦੀਆਂ, ਤਲਾਬਾਂ 'ਚ ਸੁੱਟਣਾ ਚਾਹੀਦਾ। ਕਹਿੰਦੇ ਪਾਣੀ ਦੀ ਜਿਤਨੀ ਜ਼ਰੂਰਤ ਹੈ ਉਤਨਾ ਹੀ ਪ੍ਰਯੋਗ ਜੇ ਕਰਨਾ ਚਾਹੀਦਾ। ਇਹੀ ਧਨੀ ਪ੍ਰਦੂਸ਼ਣ ਇੱਕ ਐਸਾ ਪ੍ਰਦੂਸ਼ਣ ਹੈ ਜਿਹੜਾ ਸ਼ੋਰ ਸ਼ਰਾਬੇ 'ਤੇ ਹੁੰਦਾ ਹੈ। ਜ਼ੋਰ ਜ਼ੋਰੇ ਨੇ ਬੋਲਣੇ 'ਤੇ, ਹੂ ਹੱਲਾ ਕਰਨੇ 'ਤੇ, ਮੋਟਰ ਗੱਡੀਆਂ 'ਤੇ ਸ਼ੋਰ ਸ਼ਰਾਬੇ 'ਤੇ ਜੇ ਹੈ ਲਾਊਡ ਸਪੀਕਰ ਲਗਾਉਣੇ, ਕਾਰਖਾਨੇ ਦੇ ਸ਼ੋਰ ਸ਼ਰਾਬਾ ਜਿਹੜਾ ਫੈਲਦਾ ਹੈ ਉਸ 'ਤੇ ਸਾਰਿਆਂ ਜੋ ਦਿੱਕਤਾਂ ਆਉਣੀਆਂ ਹਨ। ਅਸਾਂ ਨੂੰ ਚਾਹੀਦਾ ਕਿ ਅਸਾਂ ਗੱਡੀਆਂ, ਟਰੱਕਾਂ, ਬੱਸਾਂ ਚਲਾਉਂਦੇ ਸਮੇਂ ਬਿਨਾਂ ਵਜ੍ਹਾ 'ਤੇ ਹਾਰਨ ਨਹੀਂ ਵਜਾਉਣ, ਘੱਟ ਹੱਲਾ ਕਰਨੇ ਵਾਲੀਆਂ ਮਸ਼ੀਨਾਂ ਦਾ ਪ੍ਰਯੋਗ ਕਰਨ, ਉਦਯੋਗ ਧੰਦਿਆਂ ਜਿਹੜੇ ਵੀ ਹਨ ਕਾਰਖਾਨੇ 'ਚ, ਸ਼ਹਿਰਾਂ 'ਚ ਦੂਰ ਲਗਾਉਣਾ ਚਾਹੀਦੇ। ਸ਼ਹਿਰਾਂ 'ਚ, ਗ੍ਰਾਂ 'ਚ ਰੁੱਖ ਬੂਟ ਲਗਾਉਣਾ ਚਾਹੀਦੇ। ਮਸ਼ੀਨਾਂ ਦਾ ਰੱਖ ਰਖਾਵ ਸਹੀ ਤਰੀਕੇ ਨਾਲ ਕਰਨਾ ਚਾਹੀਦਾ। ਕਹਿੰਦੇ ਜਿਤਨਾ ਹੋ ਸਕੇ ਜੇ ਬਰਸਾਤ ਹੁੰਦੀ ਹੈ ਤਾਲੂ ਵਨ ਮਹੋਤਸਵ ਵੀ ਮਨਾਉਂਦੇ ਹਨ ਅਸਾਂ, ਤਾਲੂ ਰੁੱਖ ਬੂਟ ਲਗਾਉਣ। ਜਿਤਨੇ ਅਸਾਂ ਰੁੱਖ ਬੂਟ ਲਗਾਉਂਗੇ ਹਰੀ ਹੋ, ਜੇ ਹਰੀ ਹਰੀ ਵੀ ਵੱਧਦੀ ਰਹੇਗੀ ਤਾਂ ਹਵਾ ਮਿਲਗੀ, ਸਾਫ ਸੁਥਰੀ ਜਿਸ ਹਵਾ ਗਲਾਉਂਦੇ ਸੇ ਮਿਲਗੀ। ਪ੍ਰਦੂਸ਼ਣ ਕੋਈ ਵੀ ਉਸ ਉੱਥੇ ਖਰਾਬ ਹੀ ਕਰਦਾ ਹੈ। ਕਹਿੰਦੇ ਇਸ ਦੇ ਨਤੀਜੇ ਖਰੇ ਨਹੀਂ ਹੁੰਦੇ ਹਨ, ਬਿਮਾਰੀਆਂ ਵੀ ਵੱਧਦੀਆਂ ਹਨ। ਕਹਿੰਦੇ ਇਹ ਅਸਾਂ ਦੇ ਹੱਥੇ ਹੈ, ਜਿਤਨਾ ਅਸਾਂ ਇਸ 'ਚ ਰੋਕੇ ਉਤਨਾ ਹੀ ਅਸਾਂ ਸਿਹਤਮੰਦ ਰਹਿੰਗੇ।